ਅੱਜ ਐਤਵਾਰ ਤੇ 14 ਜੂਨ 2026 ਤੇ ਪੇਸ਼ ਹੈ ਆਪਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ ਰਹਿੰਦੇ ਹੋ ਤਾਂ ਫ੍ਰੀ ਔਨ ਏਅਰ ਅਤੇ FM ਬੈਂਡ 'ਤੇ ਟਿਊਨ ਕਰਕੇ 99.9 ਦੀ ਫ੍ਰੀਕੁਐਂਸੀ ਲੱਭ ਕੇ ਅਤੇ ਸੁਣ ਸਕਦੇ ਹੋ ਸਿਡਨੀ ਦਾ ਸਮਾਂ ਹੈ 8 ਤੋਂ 10 ਦੁਨੀਆ ਦੇ ਕਿਸੇ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ www.sWR999.com.au ਜਾਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹ 'ਚ ਸੁਣਿਆ ਜਾ ਸਕਦਾ ਤੁਹਾਡਾ ਆਪਣਾ ਪ੍ਰੋਗਰਾਮ ਇਹ 'ਚ ਜੋ ਵੀ ਗੱਲਬਾਤ ਕੀਤੀ ਜਾਂਦੀ ਤੁਹਾਡੇ ਮਨੋਰੰਜਨ ਵਾਸਤੇ ਦੇਖੋ ਜੀ ਅੱਜ ਮੌਸਮ ਬਹੁਤ ਵਧੀਆ ਮੀਂਹ ਪੈਣਾ ਸਾਰਾ ਦਿਨ ਟੈਂਪਰੇਚਰ ਤਕਰੀਬਨ 19 ਰਹੇਗਾ ਕੱਲ੍ਹ ਨੂੰ ਫਿਰ ਟੈਂਪਰੇਚਰ 12 ਤੋਂ 19 ਪਰ ਮੀਂਹ ਨਹੀਂ ਪਏਗਾ ਆਉਣ ਵਾਲੇ ਹਫ਼ਤੇ 'ਚ ਟੈਂਪਰੇਚਰ ਤਕਰੀਬਨ 11 ਤੋਂ ਲੈ ਕੇ 20-21 ਤੱਕ ਰਹੇਗਾ ਅਤੇ ਸ਼ੁੱਕਰਵਾਰ ਨੂੰ ਸ਼ਨਿਚਰਵਾਰ ਨੂੰ ਫਿਰ ਮੀਂਹ ਆਉਣ ਦੀ ਸੰਭਾਵਨਾ ਬਾਕੀ ਦਿਨਾਂ 'ਚ ਮੌਸਮ ਸਾਫ਼ ਰਹੇਗਾ ਟੈਂਪਰੇਚਰ ਤਕਰੀਬਨ 20-21 ਦੇ ਲਾਗੇ ਛਾਗੇ ਰਹੇਗਾ ਸੋ ਵਧੀਆ ਮੌਸਮ ਨਾ ਬਾਹਲੀ ਠੰਡ ਅਤੇ ਨਾ ਗਰਮੈਸ਼ ਵਧੀਆ ਜਿਹਾ ਮੌਸਮ ਨੂੰ ਇੰਜੋਏ ਕਰਦੇ ਹੋਏ ਹਫ਼ਤਾ ਗੁਜ਼ਾਰੀਏ ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸ਼ਬਦ ਦੇ ਨਾਲ ਉਹ ਤੋਂ ਬਾਅਦ 'ਚ ਖਬਰਾਂ ਅਤੇ ਤੁਹਾਡੇ ਮਨਪਸੰਦ ਦੇ ਗੀਤ ਸੰਗੀਤ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ 2 ਘੰਟੇ ਸਫ਼ਰ ਜ਼ਰੂਰ ਸਾਥ ਦੇਣਾ 10 ਵਜੇ ਤੱਕ ਸਿਡਨੀ ਟਾਈਮ ਦੇ ਹਿਸਾਬ ਨਾਲ

0: The difference is the music.
1: Swan 99.9.
2: ਸਮਾਂ ਇਸ ਵੇਲੇ 8:00 ਅਤੇ 16 ਮਿੰਟ ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਗੇ ਕੁਛ ਖਬਰਾਂ ਪੜ੍ਹਦੇ ਹਾਂ। ਖਬਰਾਂ ਇੱਦਾਂ ਕਿ ਓਮਾਨ ਤੱਟ 'ਤੇ ਤੇਲ ਟੈਂਕਰ 'ਤੇ ਹੋਏ ਅਮਰੀਕੀ ਹਮਲੇ 'ਚ ਹਿਮਾਚਲ ਦੇ 24 ਸਾਲਾ ਨਾਇਕ ਦੀ ਮੌਤ। 8 ਮਹੀਨੇ ਪਹਿਲਾਂ ਹੀ ਕੀਤਾ ਸੀ ਜੁਆਇਨ। ਬਠਿੰਡਾ ਤੋਂ ਖੇਤੀਬਾੜੀ ਵਿਭਾਗ ਦਾ ਵੱਡਾ ਐਲਾਨ, 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ। ਮਹਾਰਾਸ਼ਟਰ ਦੀ ਫਰਮ ਖਿਲਾਫ਼ 100 FIR ਦਰਜ। ਚੀਨ 'ਚ ਬਿਨਾਂ ਕਿਸੇ ਗੜਬੜੀ ਦੇ ਹੋਈ 1.3 ਕਰੋੜ ਵਿਦਿਆਰਥੀਆਂ ਦੀ ਪ੍ਰੀਖਿਆ। ਫਰਜ਼ੀ ਲਾਇਸੈਂਸ ਨਾਲ 17 ਸਾਲ ਤੱਕ ਉਡਾਈਆਂ 900 ਤੋਂ ਵੱਧ ਫਲਾਈਟਾਂ। ਏਅਰ ਕੈਨੇਡਾ ਦਾ ਪਾਇਲਟ ਗ੍ਰਿਫਤਾਰ। ਅਤੇ ਭਾਰਤ ਨੇ ਜਿੱਤ ਦੇ ਨਾਲ ਰਿਕਾਰਡ ਬੁੱਕ ਵਿੱਚ ਮਚਾਈ ਹਲਚਲ। ਅਫਗਾਨਿਸਤਾਨ ਨੂੰ ਦਿੱਤੀ ਸ਼ਰਮਨਾਕ ਹਾਰ। ਲੋ ਪੇਸ਼ ਹੈ ਖਬਰਾਂ ਵਿਸਤਾਰ ਨਾਲ। ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਵਿੱਚ ਹਿਮਾਚਲ ਪ੍ਰਦੇਸ਼ ਦੇ ਇੱਕ ਨੌਜਵਾਨ ਨਾਇਕ ਦੀ ਮੌਤ ਹੋ ਗਈ ਹੈ। ਓਮਾਨ ਤੱਟ ਦੇ ਨੇੜੇ ਤੇਲ ਟੈਂਕਰ 'ਤੇ ਹੋਏ ਹਮਲੇ ਵਿੱਚ ਹਮੀਰਪੁਰ ਦੇ ਆਦਿਤਿਆ ਦੀ ਮੌਤ ਦੀ ਖਬਰ ਨਾਲ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਲਿਆਂਦਾ ਹੈ। 24 ਸਾਲਾ ਆਦਿਤਿਆ ਸ਼ਰਮਾ ਗਲੋਡ ਖੇਤਰ 'ਚ ਰਹਿਣ ਵਾਲਾ ਹੈ। ਉਹ ਤੇਲ ਟੈਂਕਰ 'ਤੇ ਡੈੱਕ ਕੈਡਰ ਦੇ ਅਹੁਦੇ 'ਤੇ ਤਾਇਨਾਤ ਸੀ। ਦੱਸਿਆ ਜਾ ਰਿਹਾ ਕਿ ਘਟਨਾ ਦੇ ਸਮੇਂ ਤੇਲ ਟੈਂਕਰ 'ਤੇ 24 ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚੋਂ 21 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਅਤੇ ਜਦੋਂ ਕਿ ਬਾਕੀ 3 ਦੀ ਜਾਨ ਚਲੀ ਗਈ ਹੈ। ਓਮਾਨ ਤੱਟ 'ਤੇ ਅਮਰੀਕੀ ਜਲ ਸੈਨਾ ਦੀ ਕਾਰਵਾਈ ਦੌਰਾਨ ਤੇਲ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਨਾਲ 3 ਭਾਰਤੀਆਂ ਦੀ ਮੌਤ ਹੋ ਗਈ ਅਤੇ ਤੇਲ ਟੈਂਕਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਗੈਰ ਕਾਨੂੰਨੀ ਖਾਦਾਂ ਦੀ ਵਿਕਰੀ 'ਤੇ ਨਕੇਲ ਕੱਸਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 140 ਕੁਇੰਟਲ ਗੈਰ ਕਾਨੂੰਨੀ ਖਾਦਾਂ ਜ਼ਬਤ ਕੀਤੀਆਂ ਹਨ। ਇਸ ਸੰਬੰਧੀ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਉਲੰਘਣਾ ਦੇ ਦੋਸ਼ ਹੇਠ ਮਹਾਰਾਸ਼ਟਰ ਦੇ ਥਾਣੇ ਸਥਿਤ ਕੰਪਨੀ ਮੈਸਜ KB ਬਾਇਓ ਪ੍ਰਾਈਵੇਟ ਲਿਮਿਟਿਡ ਵਿਰੁੱਧ FRI ਦਰਜ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਜਾਰੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੰਡੀਆ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਗਣਪਤੀ ਕੰਪਲੈਕਸ ਮਲੋਟ ਰੋਡ ਬਠਿੰਡਾ ਵਿੱਚ ਇੱਕ ਗੋਦਾਮ 'ਤੇ ਛਾਪਾ ਮਾਰਿਆ ਗਿਆ ਸੀ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਛਾਪੇਮਾਰੀ ਟੀਮ ਨੇ ਪਾਇਆ ਕਿ ਸਟੋਰ ਕੀਤੀਆਂ ਇਹ ਖਾਦਾਂ ਫਰਟੀਲਾਈਜ਼ਰ ਕੰਟਰੋਲ ਆਰਡਰ ਅਧੀਨ ਨਿਰਧਾਰਿਤ ਮਾਪਦੰਡਾਂ ਅਨੁਸਾਰ ਨਹੀਂ ਸਨ। ਕੰਪਨੀ ਕੋਲ ਖਾਦ ਲਾਇਸੈਂਸ ਵੀ ਨਹੀਂ ਸੀ ਅਤੇ ਉਹ ਕੀਟਨਾਸ਼ਕ ਦੇ ਕਾਰੋਬਾਰ ਲਈ ਜਾਰੀ ਲਾਇਸੈਂਸ ਉੱਤੇ ਗੈਰ ਕਾਨੂੰਨੀ ਢੰਗ ਨਾਲ ਖਾਦਾਂ ਵੇਚ ਰਹੀ ਸੀ, ਜੋ ਕਿ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਧਾਰਾ 7 ਅਤੇ 8 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3 ਅਤੇ 7 ਦੀ ਉਲੰਘਣਾ ਹੈ। ਪੰਜਾਬ ਭਾਵੇਂ ਖੇਤੀਬਾੜੀ ਪ੍ਰਧਾਨ ਪ੍ਰਦੇਸ਼ ਹੈ, ਇੱਥੇ ਦੁੱਧ ਦੀ ਕੋਈ ਘਾਟ ਨਹੀਂ ਹੈ, ਫਿਰ ਵੀ ਇੱਥੇ ਵਿਕਣ ਵਾਲਾ ਪਨੀਰ ਮਿਲਾਵਟੀ ਅਤੇ ਹਲਕੀ ਗੁਣਵੱਤਾ ਦਾ ਹੈ। ਪਿਛਲੇ 8 ਮਹੀਨਿਆਂ 'ਚ ਦੁੱਧ ਪਨੀਰ ਅਤੇ ਦੇਸੀ ਘਿਓ ਦੇ 31 ਸੈਂਪਲ ਪਾਏ ਗਏ, ਜਿਨ੍ਹਾਂ ਵਿੱਚੋਂ ਇਸ ਸਾਲ ਤਿਉਹਾਰ ਦੇ ਸੀਜ਼ਨ ਯਾਨੀ ਕਿ ਅਕਤੂਬਰ ਅਤੇ ਦਸੰਬਰ ਤੱਕ ਦੁੱਧ ਅਤੇ ਦੁੱਧ ਤੋਂ ਬਣੇ ਖੁਰਾਕ ਪਦਾਰਥਾਂ ਦੇ 18 ਸੈਂਪਲ ਫੇਲ ਹੋ ਗਏ। ਸਿਹਤ ਵਿਭਾਗ ਦੀ ਜਾਂਚ ਰਿਪੋਰਟ ਵਿੱਚ ਦੁੱਧ ਵਿੱਚ ਫੈਟ ਘੱਟ, ਪਨੀਰ ਅਤੇ ਦੇਸੀ ਘਿਓ 'ਚ ਵੈਜੀਟੇਬਲ ਆਇਲ ਦੀ ਮਿਲਾਵਟ ਸਾਹਮਣੇ ਆਈ ਹੈ। ਡਾਕਟਰਾਂ ਅਨੁਸਾਰ ਇਹ ਸਿਹਤ ਲਈ ਹਾਨੀਕਾਰਕ ਹੈ। ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਖੁਰਾਕ ਪਦਾਰਥਾਂ ਵਿੱਚ ਮਿਲਾਵਟ ਲੱਭਣ ਲਈ ਜਨਵਰੀ 2026 ਤੋਂ ਮਈ 2026 ਤੱਕ 243 ਸੈਂਪਲ ਭਰੇ। ਫੂਡ ਸੇਫਟੀ ਲੈਬੋਰਟਰੀ ਖਰੜ ਤੋਂ 220 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ ਵਿੱਚੋਂ 18 ਸੈਂਪਲ ਫੇਲ ਹੋ ਗਏ। ਫੇਲ ਸੈਂਪਲਾਂ ਵਿੱਚ 10 ਦੁੱਧ, 4 ਪਨੀਰ, 1 ਦੇਸੀ ਘਿਓ, ਮੱਖਣ, ਬਰਫੀ ਅਤੇ ਪੁਦੀਨਾ ਚਟਨੀ ਦਾ 1-1 ਸੈਂਪਲ ਪਾਇਆ ਗਿਆ ਹੈ। ਭਾਰਤ ਵਿੱਚ ਇਸ ਸਮੇਂ ਨੀਟ UG ਦੀ ਪ੍ਰੀਖਿਆ ਵਿੱਚ ਪੇਪਰ ਲੀਕ ਤੋਂ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਇਸ ਦੌਰਾਨ ਚੀਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਪ੍ਰੀਖਿਆ ਸੰਪੰਨ ਹੋਈ। ਇਸ ਪ੍ਰੀਖਿਆ ਵਿੱਚ ਰਿਕਾਰਡ 1.3 ਕਰੋੜ ਵਿਦਿਆਰਥੀ ਸ਼ਾਮਲ ਹੋਏ। ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਕੋਈ ਮੁਸ਼ਕਲ ਨਾ ਆਵੇ ਅਤੇ ਉਹ ਪੂਰੀ ਤਰ੍ਹਾਂ ਇਕਾਗਰਤਾ ਨਾਲ ਪੇਪਰ ਦੇ ਸਕਣ। ਇਸ ਦੇ ਲਈ ਪੂਰੇ ਦੇਸ਼ ਨੇ ਇੱਕਜੁੱਟਤਾ ਦਿਖਾਈ। ਪ੍ਰੀਖਿਆ ਕੇਂਦਰ ਦੇ ਆਸ ਪਾਸ ਦੀਆਂ ਫੈਕਟਰੀਆਂ ਉਸ ਦਿਨ ਬੰਦ ਕਰ ਦਿੱਤੀਆਂ ਗਈਆਂ ਅਤੇ ਸੜਕਾਂ 'ਤੇ ਸਨਾਟਾ ਪਸਰ ਗਿਆ ਤਾਂ ਜੋ ਕਿਤੋਂ ਵੀ ਕੋਈ ਸ਼ੋਰ ਸ਼ਰਾਬਾ ਨਾ ਹੋਵੇ। ਐਗਰਾਮ ਸੈਂਟਰ ਦੇ ਆਸ ਪਾਸ ਟ੍ਰੈਫਿਕ ਪਾਬੰਦੀਆਂ ਲਗਾਈਆਂ ਸਨ। ਵਿਦਿਆਰਥੀਆਂ ਦੇ ਆਉਣ ਜਾਣ ਲਈ ਵੀ ਖਾਸ ਪ੍ਰਬੰਧ ਕੀਤੇ ਗਏ। ਚੀਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਅਤੇ ਭਾਰਤ ਦੇ ਜੀ ਨੀਟ ਦੇ ਸਾਂਝੇ ਪੱਧਰ ਵਾਲੀ ਬਗਾਰੀ ਪ੍ਰੀਖਿਆ ਗਾਓਕਾਓ ਨੂੰ ਮਹਿਜ਼ 2 ਦਿਨਾਂ ਦੇ ਅੰਦਰ ਬਹੁਤ ਹੀ ਸੁਚਾਰੂ ਢੰਗ ਦੇ ਨਾਲ ਨਪੇਰੇ ਚਾੜ ਲਿਆ ਗਿਆ। ਭਾਰਤ ਵਿੱਚ ਸਥਿਤ ਚੀਨੀ ਦੂਤਾਵਾਸ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਕਰੀਬ 1.3 ਕਰੋੜ ਵਿਦਿਆਰਥੀਆਂ ਨੂੰ ਗਾਓਕਾਓ ਪ੍ਰੀਖਿਆ ਨੂੰ ਬਿਨਾਂ ਕਿਸੇ ਰੁਕਾਵਟ ਅਤੇ ਗੜਬੜੀ ਦੇ ਸਫਲਤਾਪੂਰਨ ਸੰਪੰਨ ਕਰਵਾ ਲਿਆ ਹੈ। ਦੱਸ ਦਈਏ ਕਿ ਗਾਓਕਾਓ ਪ੍ਰੀਖਿਆ ਨੂੰ ਚੀਨ ਦਾ ਸਿੱਖਿਆ ਮੰਤਰਾਲਾ ਆਯੋਜਿਤ ਕਰਵਾਉਂਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2026-27 ਲਈ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਯੋਗ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸੇ ਕੜੀ ਅਧੀਨ ਸਕੂਲ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਨਵਾਂ ਪੋਰਟਲ ਜਾਰੀ ਕੀਤਾ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ ਕਿ ਪਿੱਛੇ ਜਿਹੇ ਸਕੂਲੀ ਬੱਚਿਆਂ ਨੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫੀਡਬੈਕ ਦਿੱਤੀ ਗਈ ਸੀ, ਜਿਸ 'ਚ ਵਿਦਿਆਰਥੀਆਂ ਨੇ ਸਮੇਂ ਦੇ ਹਾਣ ਦੇ ਪ੍ਰਸ਼ਨ ਪੱਤਰ ਤਿਆਰ ਕਰਨ ਦਾ ਸੁਝਾਅ ਦਿੱਤਾ ਸੀ। ਸਿੱਖਿਆ ਬੋਰਡ ਦੇ ਮੁਖੀ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਦਾ 50% ਹਿੱਸਾ ਪਾਠਕ੍ਰਮ ਦੇ ਅਭਿਆਸ ਅਤੇ ਪ੍ਰਸ਼ਨਾਂ ਤੋਂ ਹੋਵੇਗਾ, ਜਦੋਂ ਕਿ ਬਾਕੀ 50% ਪ੍ਰਸ਼ਨ ਵਿਦਿਆਰਥੀਆਂ ਦੀ ਧਾਰਨਾਤਮਕ ਸਮਝ ਦੀ ਪੜਚੋਲ ਲਈ ਹੋਣਗੇ। ਬੋਰਡ ਮੈਨੇਜਮੈਂਟ ਨੇ ਇਸ ਤਾਜ਼ਾ ਫੈਸਲੇ ਦਾ ਮੁੱਖ ਮੰਤਵ ਸਿਰਫ ਰਟਣ ਪ੍ਰਣਾਲੀ ਨੂੰ ਅਪਣਾਉਣ ਲਈ ਨਹੀਂ ਹੈ, ਸਗੋਂ ਇਹ ਸਕੂਲੀ ਬੱਚਿਆਂ ਵਿੱਚ ਸ਼ੋਸ਼ਣ ਸਮਝਣ ਅਤੇ ਵਿਸ਼ੇ ਦੀ ਡੂੰਘਾਈ ਨਾਲ ਸੂਝਬੂਝ ਮੁਤਾਬਕ ਢਾਲਣਾ ਵਿੱਚ ਅਤੇ ਵਿਕਸਿਤ ਕਰਨਾ ਹੈ। ਹੁਣ ਸਿਰਫ ਕਿਤਾਬਾਂ ਦੇ ਪ੍ਰਸ਼ਨ ਯਾਦ ਕਰਨਾ ਕਾਫੀ ਨਹੀਂ ਹੋਵੇਗਾ, ਸਗੋਂ ਸੰਬੰਧਿਤ ਵਿਸ਼ੇ ਨੂੰ ਸਮਝ ਕੇ ਪੜ੍ਹਨਾ ਵੀ ਲਾਜ਼ਮੀ ਹੋਵੇਗਾ। ਇਹ ਨਵਾਂ ਨਿਯਮ ਅਕਾਦਮਿਕ ਸੈਸ਼ਨ 2026-27 ਦੀਆਂ 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀਆਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਲਾਗੂ ਹੋਵੇਗਾ। ਜਲੰਧਰ ਜ਼ਿਲ੍ਹੇ 'ਚ 9 ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਮਿਲਿਆ ਹੋਇਆ ਹੈ। ਇਸ ਦੇ ਬਾਵਜੂਦ ਇਹਨਾਂ ਸਕੂਲਾਂ 'ਚ 9ਵੀਂ ਅਤੇ 11ਵੀਂ ਕਲਾਸ ਦੇ 50% ਤੱਕ ਦੀਆਂ ਸੀਟਾਂ ਖਾਲੀ ਪਈਆਂ ਨੇ। ਇਹਨਾਂ ਨੂੰ ਭਰਨ ਲਈ ਹੁਣ ਵਿਭਾਗ ਨੇ ਸਖ਼ਤ ਹਵਈਆ ਅਪਣਾਉਣ ਦਾ ਫੈਸਲਾ ਕੀਤਾ ਗਿਆ, ਕਿਉਂਕਿ ਵਿਦਿਆਰਥੀਆਂ ਵੱਲੋਂ ਦਾਖਲਾ ਪ੍ਰੀਖਿਆ ਤਾਂ ਦਿੱਤੀ ਜਾਂਦੀ ਹੈ ਪਰ ਉਹ SOE 'ਚ ਨਹੀਂ ਆਉਂਦੇ। ਕਾਰਨ ਲੱਭਣ 'ਤੇ ਪਤਾ ਲੱਗਾ ਕਿ ਸਕੂਲ ਮੁਖੀਆਂ ਵੱਲੋਂ ਆਪੋ ਆਪਣੇ ਸਕੂਲਾਂ ਦੇ ਹੋਣਹਾਰਾਂ ਨੂੰ ਨਹੀਂ ਭੇਜਿਆ ਜਾ ਰਿਹਾ। ਇਸੇ ਪਿੱਛੇ ਪਹਿਲੀ ਵਜ੍ਹਾ ਇਹ ਹੈ ਕਿ ਜੇ ਸਕੂਲ ਮੁਖੀ ਆਪਣੇ ਹੋਣਹਾਰਾਂ ਨੂੰ SOE 'ਚ ਭੇਜ ਦੇਣਗੇ ਤਾਂ ਉਹਨਾਂ ਦੇ ਸਕੂਲ ਦਾ ਨਤੀਜਾ ਵਧੀਆ ਨਹੀਂ ਆਉਂਦਾ, ਪਰ ਵਿਭਾਗ ਨੇ ਇਸ ਨੂੰ ਮੁੱਖ ਕਾਰਨ ਮੰਨ ਕੇ SOE ਸਕੂਲਾਂ ਦੀਆਂ ਖਾਲੀ ਪਈਆਂ ਸੀਟਾਂ ਨੂੰ ਤੁਰੰਤ ਭਰਨ ਲਈ ਹੁਕਮ ਦਿੱਤੇ ਹਨ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧਣ ਅਤੇ ਲੂ ਯਾਨੀ ਕਿ ਹੂਟਵੇਵ ਚੱਲਣ ਦੀ ਸੰਭਾਵਨਾ ਪ੍ਰਗਟਾਏ ਜਾਣ ਦੇ ਬਾਅਦ ਸਿਹਤ ਵਿਭਾਗ ਹੁਸ਼ਿਆਰਪੁਰ ਨੇ ਲੋਕਾਂ ਨੂੰ ਸਤਰਕ ਰਹਿਣ ਦਾ ਵੀ ਸਲਾਹ ਦਿੱਤੀ ਹੈ। ਸਿਵਲ ਸਰਜਨ ਡਾਕਟਰ ਮਨਦੀਪ ਕਮਲ ਨੇ ਕਿਹਾ ਕਿ ਜੂਨ ਮਹੀਨੇ ਦੇ ਦੌਰਾਨ ਲੂ ਦਾ ਖਤਰਾ ਸਭ ਤੋਂ ਵੱਧ ਰਹਿੰਦਾ ਹੈ, ਇਸ ਲਈ ਵਿਸ਼ੇਸ਼ ਤੌਰ 'ਤੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਮਜ਼ਦੂਰਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਲੂ ਲੱਗਣ ਦੇ ਮੁੱਖ ਲੱਛਣ ਕਿ ਸਰੀਰ ਦਾ ਤਾਪਮਾਨ 40°C ਤੋਂ ਵੱਧ ਹੋਣਾ, ਚੱਕਰ ਆਉਣਾ, ਤੇਜ਼ ਸਿਰ ਦਰਦ, ਉਲਟੀਆਂ, ਬੇਹੋਸ਼ੀ, ਸਾਹ ਲੈਣ ਵਿੱਚ ਤਕਲੀਫ ਅਤੇ ਚਮੜੀ ਦਾ ਸੁੱਕਾ ਅਤੇ ਲਾਲ ਹੋ ਜਾਣਾ ਲੂ ਲੱਗਣ ਦੇ ਮੁੱਖ ਲੱਛਣ ਹਨ। ਇਹ ਲੱਛਣ ਦਿਖਾਈ ਦੇਣ 'ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਾਈਬਰ ਠੱਗਾਂ ਦੀ ਸ਼ਿਕਾਇਤਾਂ ਦੇ ਲਗਾਤਾਰ ਵੱਧ ਰਹੀਆਂ ਹਨ। ਸਾਈਬਰ ਸੈੱਲ ਦੇ ਕੋਲ ਹਰ ਘੰਟੇ ਸਾਈਬਰ ਠੱਗੀ ਨਾਲ ਜੁੜੀ ਇੱਕ ਸ਼ਿਕਾਇਤ ਆ ਰਹੀ ਹੈ। ਇਸ ਸਾਲ ਦੇ ਪਹਿਲੇ 159 ਦਿਨਾਂ ਵਿੱਚ ਸਾਈਬਰ ਮੁਲਜ਼ਮਾਂ ਨੇ 45.91 ਕਰੋੜ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ। ਇਸ ਦੌਰਾਨ ਸਾਈਬਰ ਥਾਣੇ ਵਿੱਚ 4,280 ਸ਼ਿਕਾਇਤਾਂ ਪਹੁੰਚੀਆਂ, ਜਿਸ ਦਾ ਮਤਲਬ ਹੈ ਕਿ ਹਰ ਦਿਨ ਉਸ 27 ਅਤੇ ਲਗਭਗ ਹਰ ਘੰਟੇ ਇੱਕ ਨਵੀਂ ਸ਼ਿਕਾਇਤ ਦਿੱਤੀ ਗਈ ਹੈ। ਪਹਿਲੀ ਜਨਵਰੀ ਤੋਂ 8 ਜੂਨ 2026 ਤੱਕ ਅੰਕੜੇ ਦੱਸਦੇ ਹਨ ਕਿ ਸਾਈਬਰ ਅਪਰਾਧ ਹੁਣ ਆਮ ਅਪਰਾਧ ਆਮ ਘਟਨਾਵਾਂ ਨਹੀਂ ਸਗੋਂ ਸੰਗਠਿਤ ਅਪਰਾਧ ਦਾ ਰੂਪ ਧਾਰ ਚੁੱਕੇ ਹਨ। ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਵਿੱਚ ਪ੍ਰਾਪਤ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ 80 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ 74 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਈ ਮਾਮਲਿਆਂ ਵਿੱਚ ਲੋਕ ਲਾਲਚ, ਡਰ ਜਾਂ ਜਲਦੀ ਵਿੱਚ ਠੱਗਾਂ ਦੇ ਨੈੱਟਵਰਕ ਵਿੱਚ ਫਸ ਜਾਂਦੇ ਹਨ। ਫਰਜ਼ੀ ਨਿਵੇਸ਼ ਯੋਜਨਾਵਾਂ, ਕਸਟਮਰ ਕੇਅਰ ਫਰਾਡ, KYC ਅਪਡੇਟ, ਸੋਸ਼ਲ ਮੀਡੀਆ ਹੈਕਿੰਗ ਅਤੇ ਡਿਜੀਟਲ ਅਰੈਸਟ ਵਰਗੇ ਠੱਗੀ ਦੇ ਤਰੀਕੇ ਲਗਾਤਾਰ ਬਦਲ ਜਾ ਰਹੇ ਹਨ। ਜਲੰਧਰ ਦੇ ਨੈਸ਼ਨਲ ਆਈ ਹੋਸਪਿਟਲ ਵਿੱਚ ਪਿਊਸ਼ ਦੀ ਪਤਨੀ ਡਾਕਟਰ ਮੀਨਾਕਸ਼ੀ ਨੇ ਖੁਦਕੁਸ਼ੀ ਕਰ ਲਈ। ਉਸਦੀ ਮੌਤ ਦਾ ਪਤਾ ਉਦੋਂ ਲੱਗਿਆ ਜਦੋਂ ਉਸਦਾ ਸਾਥੀ ਕੇਵਲ ਬਿਹਾਰ ਸਥਿਤ ਉਸਦੇ ਘਰ ਉਸਨੂੰ ਡਿਊਟੀ ਲਈ ਲੈਣ ਲਈ ਪਹੁੰਚਿਆ। ਜਦੋਂ ਡਾਕਟਰ ਮੀਨਾਕਸ਼ੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਹਦੀ ਸਹੇਲੀ ਨੂੰ ਸ਼ੱਕ ਹੋਇਆ ਅਤੇ ਉਸਨੇ ਗੁਆਂਢੀਆਂ ਨੂੰ ਸੂਚਿਤ ਕੀਤਾ। ਗੁਆਂਢੀਆਂ ਨੇ ਖਿੜਕੀ ਵਿੱਚ ਤੋੜੀ ਅਤੇ ਮੀਨਾਕਸ਼ੀ ਨੂੰ ਫਰਸ਼ 'ਤੇ ਬੇਹੋਸ਼ ਪਾਇਆ ਗਿਆ। ਮੀਨਾਕਸ਼ੀ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲਾਸ਼ ਦਾ ਪੋਸਟਮਾਰਟਮ 5 ਡਾਕਟਰਾਂ ਨੇ ਦੇ ਵਿਸ਼ੇਸ਼ ਬੋਰਡ ਵੱਲੋਂ ਕੀਤਾ ਗਿਆ, ਜਦਕਿ ਮੌਤ ਦੇ ਕਾਰਨਾਂ ਦੀ ਪੁਸ਼ਟੀ ਲਈ ਵਿਸਰਾ ਜਾਂਚ ਲੈਬੋਰਟਰੀ ਭੇਜੀ ਗਈ ਹੈ। ਡਾਕਟਰ ਮੀਨਾਕਸ਼ੀ ਪਿਛਲੇ 1 ਸਾਲ ਤੋਂ ਆਪਣੇ ਪਤੀ ਤੋਂ ਵੱਖ ਰਹੀ ਸੀ। ਉਹ ਕਪੂਰਥਲਾ ਦੇ ਇੱਕ ਸਿਹਤ ਕੇਂਦਰ ਵਿੱਚ ਕੰਮ ਕਰਦੀ ਸੀ ਅਤੇ ਡਿਊਟੀ 'ਤੇ ਆਪਣੇ ਸਾਥੀ ਡਾਕਟਰ ਦੇ ਨਾਲ ਜਾਂਦੀ ਸੀ। ਡਾਕਟਰ ਨੇ ਖੁਦਕੁਸ਼ੀ ਕਿਵੇਂ ਕੀਤੀ, ਇਹ ਇੱਕ ਰਹੱਸ ਬਣਿਆ ਹੋਇਆ ਹੈ। ਏਅਰ ਕੈਨੇਡਾ ਦਾ ਇੱਕ ਕੈਪਟਨ ਬਿਨਾਂ ਲਾਇਸੈਂਸ ਦੇ ਕਰੀਬ 17 ਸਾਲ ਤੱਕ ਸੈਂਕੜੇ ਯਾਤਰੀ ਜਹਾਜ਼ ਉਡਾਉਂਦਾ ਰਿਹਾ। ਏਅਰ ਕੈਨੇਡਾ ਦੇ ਸਾਬਕਾ ਪਾਇਲਟ ਜੈਫਰੀ ਵਾਲ ਨੇ 'ਤੇ ਦੋਸ਼ ਹੈ ਕਿ ਉਹਨਾਂ ਨੇ ਸਾਲ 2009 ਤੋਂ 2025 ਦੇ ਵਿਚਕਾਰ 900 ਤੋਂ ਵੱਧ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਭਰੀਆਂ, ਜਦੋਂ ਕਿ ਉਹਨਾਂ ਕੋਲ ਕੈਪਟਨ ਬਣਨ ਲਈ ਲਾਜ਼ਮੀ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ ਫਾਰ ਏਅਰਪਲੇਨ ਨਹੀਂ ਹੈ। ਪਾਇਲਟ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਇਸ ਧੋਖਾਧੜੀ ਤੋਂ ਬਾਅਦ ਜੈਫਰੀ ਵਾਲ ਨੂੰ 1 ਜੂਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਭਾਰਤ ਦੇ ਆਰਥਿਕਤਾ ਦੀ ਰੀੜ੍ਹ ਦੀ ਹੱਡੀ, ਉਸ ਵਿੱਚ ਵੱਡੀਆਂ ਕੰਪਨੀਆਂ ਦੀ ਵਿਸ਼ਾਲ ਸੰਪਤੀ ਅਤੇ ਵਿੱਤੀ ਤਾਕਤ ਵਿੱਚ ਦਿਖਾਈ ਦਿੰਦੀ ਹੈ। SBI, LIC ਅਤੇ HDFC ਵਰਗੀਆਂ ਬੈਂਕਿੰਗ, ਬੀਮਾ ਅਤੇ ਵਿੱਤੀ ਸੇਵਾਵਾਂ ਵਾਲੀਆਂ ਕੰਪਨੀਆਂ ਦਹਾਕਿਆਂ ਤੋਂ ਭਰੋਸੇ ਦਾ ਪ੍ਰਤੀਕ ਬਣੀਆਂ ਹੋਈਆਂ ਹਨ। ਇਹਨਾਂ ਦੀ ਸੰਪਤੀ ਨਾ ਸਿਰਫ ਲੱਖਾਂ ਗਾਇਕਾਂ ਦੀ ਬੱਚਤ ਅਤੇ ਨਿਵੇਸ਼ ਨੂੰ ਸੁਰੱਖਿਅਤ ਰੱਖਦੀ ਹੈ, ਬਲਕਿ ਦੇਸ਼ ਦੀ ਇਨਫਰਾਸਟ੍ਰਕਚਰ, ਉਦਯੋਗ ਅਤੇ ਸਟਾਰਟਅਪ ਇਕਨੋਮਿਕ ਸਿਸਟਮ ਨੂੰ ਵੀ ਮਜ਼ਬੂਤ ਕਰਦੀ ਹੈ। ਸ਼੍ਰੀਲੰਕਾ ਦੇ ਕੋਲੰਬੋ ਵਿਖੇ ਹੋਈ ਸਾਊਥ ਏਸ਼ੀਆ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਅੰਡਰ 18 ਬਾਸਕਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਜਿਸ ਨਾਲ ਟੀਮ ਦਾ ਹਿੱਸਾ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਸਾ ਖੁਰਦ ਦਾ ਹੋਣਹਾਰ ਖਿਡਾਰੀ ਫਤਿਹਜੀਤ ਸਿੰਘ ਵੀ ਰਿਹਾ ਹੈ, ਜਿਸ ਨੇ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਆਪਣੇ ਪਿੰਡ ਵਾਪਸ ਪਰਤਣ 'ਤੇ ਫਤਿਹਜੀਤ ਦਾ ਪਰਿਵਾਰਕ ਮੈਂਬਰ, ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮਾਨਵ ਸੁਥਾਰ ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਮੁੱਲਾਪੁਰ ਵਿੱਚ ਖੇਡੇ ਗਏ ਟੈਸਟ ਮੈਚ ਵਿੱਚ ਅਫਗਾਨਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ। ਟੀਮ ਇੰਡੀਆ ਨੇ ਇਸ ਮੁਕਾਬਲੇ ਵਿੱਚ 1 ਪਾਰੀ ਅਤੇ 300 ਦੌੜਾਂ ਨਾਲ ਜਿੱਤ ਹਾਸਲ ਕੀਤੀ, ਜੋ ਕਿ ਭਾਰਤ ਦੇ ਟੈਸਟ ਇਤਿਹਾਸ ਵਿੱਚ ਸਭ ਤੋਂ ਵੱਡੀ ਜਿੱਤ ਹੈ। ਇਸ ਇੱਕ ਮਾਤਰ ਟੈਸਟ ਮੈਚ ਵਿੱਚ ਸ਼ੁਭਨਮ ਗਿੱਲ ਦੀ ਅਗਵਾਈ ਵਾਲੀ ਟੀਮ ਪਹਿਲੇ ਦਿਨ ਤੋਂ ਹੀ ਹਾਵੀ ਰਹੀ ਅਤੇ ਤੀਜੇ ਦਿਨ 'ਤੇ ਮੁਕਾਬਲੇ ਨੂੰ ਖਤਮ ਕਰ ਦਿੱਤਾ। ਭਾਰਤ ਵੱਲੋਂ ਡੈਬਿਊ ਕਰਨ ਵਾਲੇ ਮਾਨਵ ਸੁਤਾਰ ਨੇ ਪਹਿਲੀ ਪਾਰੀ ਵਿੱਚ ਕਮਾਲ ਦੀ ਗੇਂਦਬਾਜ਼ੀ ਕੀਤੀ ਅਤੇ 6 ਵਿਕਟਾਂ ਹਾਸਲ ਕੀਤੀਆਂ। ਦੂਜੀ ਇਨਿੰਗ ਵਿੱਚ ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਦੇ ਨਾਂ ਰਹੀ। ਸੁੰਦਰ ਨੇ 4 ਜਦਕਿ ਕੁਲਦੀਪ ਨੇ 3 ਵਿਕਟਾਂ ਝਟਕਾਈਆਂ। ਅਫਗਾਨੀ ਟੀਮ ਦੇ ਬੱਲੇਬਾਜ਼ਾਂ ਨੇ ਭਾਰਤੀ ਸਪਿਨਰ ਅੱਗੇ ਗੋਡੇ ਟੇਕ ਦਿੱਤੇ ਅਤੇ ਗਿੱਲ ਦੀ ਕਪਤਾਨੀ ਵਾਲੀ ਟੀਮ ਨੇ ਮੁਕਾਬਲੇ ਵਿੱਚ 1 ਪਾਰੀ ਅਤੇ 300 ਦੌੜਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਇਸ ਹਫ਼ਤੇ ਦੀਆਂ ਖਬਰਾਂ ਖਤਮ ਹੋਈਆਂ, ਜਿਹੜੀਆਂ ਕਿ ਪੰਜਾਬੀ ਦੇ ਵੱਖ ਵੱਖ ਪੇਪਰਾਂ ਤੋਂ ਲਈਆਂ ਗਈਆਂ।
0: The difference is the music.

ਦਿਨ ਐਤਵਾਰ 14 June 2026 ਦੀ ਸਜਰੀ ਸਵੇਰ ਨੂੰ ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਜਿਹੜਾ ਕਿ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਲ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ।

ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਸਿਡਨੀ ਟਾਈਮ ਦੇ ਹਿਸਾਬ ਨਾਲ ਪੇਸ਼ ਕੀਤਾ ਜਾਂਦਾ। ਤੁਹਾਡੇ ਮਨਪਸੰਦ ਦੀ ਕੋਈ ਗੱਲਬਾਤ ਹੋਵੇ ਤਾਂ ਜ਼ਰੂਰ ਸਾਂਝੀ ਕਰਨੀ ਹੋਵੇ, ਕਮਿਊਨਿਟੀ ਵਾਸਤੇ ਜੋ ਜ਼ਰੂਰੀ ਹੋਵੇ ਤਾਂ ਤੁਸੀਂ ਜ਼ਰੂਰ ਪ੍ਰੋਗਰਾਮ ਦੌਰਾਨ ਫੋਨ ਕਰਕੇ ਦੱਸ ਸਕਦੇ ਹੋ 02-9679-999। ਪ੍ਰੋਗਰਾਮ ਸੁਣਨ ਨੂੰ ਤੁਸੀਂ ਇੰਟਰਨੈਟ ਦੇ ਮਾਧਿਅਮ ਵੀ ਸੁਣ ਸਕਦੇ ਹੋ www.sw-r999.com.au 'ਤੇ ਜਾਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹ 'ਚ ਵੀ ਸੁਣ ਸਕਦੇ ਹੋ।

0: ਤੁਹਾਡੇ ਵੀ ਮਨ ਪਸੰਦ ਦੀ ਕੋਈ ਗੱਲਬਾਤ ਹੋਵੇ, ਕੋਈ ਗਾਣਾ ਜਾਂ ਕੋਈ ਵੀ ਚੀਜ਼ ਚੰਗੀ ਲੱਗਦੀ ਜਾਂ ਨਹੀਂ ਚੰਗੀ ਲੱਗਦੀ, ਜ਼ਰੂਰ ਤੁਸੀਂ ਪ੍ਰੋਗਰਾਮ ਦੇ ਦੌਰਾਨ ਦੱਸ ਸਕਦੇ ਹੋ, ਜਾਂ ਤੁਸੀਂ ਈਮੇਲ ਕਰ ਸਕਦੇ ਹੋ sham.kumar@swr999.com.az ਉੱਤੇ ਈਮੇਲ ਕਰ ਸਕਦੇ ਹੋ। ਦੋ ਗੱਲਾਂ ਸੁਣਦੇ ਹਾਂ ਜਿਹੜੀਆਂ ਕਿ ਹਮੇਸ਼ਾ ਚੰਗੀਆਂ ਲੱਗਦੀਆਂ, ਉਹਨਾਂ ਦੇ ਵਿੱਚੋਂ ਕੁਛ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਉੱਦਾਂ ਦੀਆਂ ਦੋ ਗੱਲਾਂ ਸੁਣਦੇ ਹਾਂ।
1: ਜੇਕਰ ਤੁਹਾਡੀਆਂ ਗੱਲਾਂ ਸੁਣ ਕੇ ਸਾਹਮਣੇ ਵਾਲਾ ਉਬਾਸੀਆਂ ਮਾਰ ਰਿਹਾ ਹੈ ਤਾਂ ਸਮਝੋ ਕਿ ਉਹ ਬਹੁਤ ਹੀ ਧੀਰਜ ਵਾਲਾ ਹੈ। ਅਸਲ ਵਿੱਚ ਉਹ ਕਹਿਣਾ ਤਾਂ ਇਹ ਚਾਹੁੰਦਾ ਹੈ ਕਿ ਬਕਵਾਸ ਬੰਦ ਕਰੋ। ਤੁਸੀਂ ਜਾਣਦੇ ਹੋ ਕਿ ਇਸ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਸ਼ਬਦ ਕਿਹੜੇ ਹਨ? ਅਗਲੀ ਵਾਰ ਇਸ ਤਰ੍ਹਾਂ ਕਰਿਓ, ਜਦੋਂ ਕਿਸੇ ਨਾਲ ਗੱਲ ਕਰੋ ਤਾਂ ਧਿਆਨ ਰੱਖਿਓ ਕਿ ਪੂਰੀ ਗੱਲਬਾਤ ਦੌਰਾਨ ਸਭ ਤੋਂ ਵੱਧ ਕਿਹੜੇ ਸ਼ਬਦਾਂ ਦਾ ਪ੍ਰਯੋਗ ਹੋਇਆ। ਕਿਸੇ ਵੀ ਗੱਲਬਾਤ ਦੌਰਾਨ ਸਭ ਤੋਂ ਵੱਧ ਜਿਨ੍ਹਾਂ ਸ਼ਬਦਾਂ ਦਾ ਪ੍ਰਯੋਗ ਹੁੰਦਾ ਹੈ ਉਹ ਹਨ ਮੈਂ, ਮੇਰੀ, ਮੇਰਾ, ਮੈਨੂੰ। ਸਭ ਤੋਂ ਵੱਧ ਵਰਤੇ ਜਾਣ ਵਾਲੇ ਵਾਕ ਇਹ ਹਨ ਮੈਂ ਇਹ ਕਹਿੰਦਾ ਹਾਂ, ਮੈਂ ਇਹ ਸੋਚਦਾ ਹਾਂ, ਮੈਂ ਇਹ ਚਾਹੁੰਦਾ ਹਾਂ, ਮੈਨੂੰ ਪਤਾ ਹੈ, ਮੇਰੀ ਗੱਲ ਸੁਣੋ। ਜੇ ਕਿਸੇ ਨੇ ਨਵੇਂ ਪੈੱਨ ਦੀ ਜਾਂਚ ਕਰਨੀ ਹੋਵੇ ਤਾਂ 99% ਲੋਕ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਦੇ ਹਨ। ਜੇ ਕਿਸੇ ਸਮੂਹਿਕ ਚਿੱਤਰ ਨੂੰ ਵੇਖ ਰਹੇ ਹੋਣ ਤਾਂ ਸਭ ਤੋਂ ਪਹਿਲਾਂ ਆਪਣੀ ਫੋਟੋ ਲੱਭਦੇ ਹਨ। ਕਿਸੇ ਸਮਾਗਮ ਵਿੱਚ ਜਾਣ ਤਾਂ ਸਿਰਫ ਇਹ ਵੇਖਦੇ ਹਨ ਕਿ ਉਹਨਾਂ ਵੱਲ ਕਿੰਨੇ ਲੋਕ ਧਿਆਨ ਦਿੰਦੇ ਹਨ। ਭਾਵੇਂ ਬਾਦਸ਼ਾਹ ਹੋਵੇ ਤੇ ਭਾਵੇਂ ਨੌਕਰ, ਭਾਵੇਂ ਅਫਸਰ ਹੋਵੇ ਤੇ ਭਾਵੇਂ ਚਪੜਾਸੀ, ਹਰ ਕਿਸੇ ਨੂੰ ਸਭ ਤੋਂ ਵੱਧ ਦਿਲਚਸਪੀ ਸਿਰਫ ਤੇ ਸਿਰਫ ਆਪਣੇ ਆਪ ਵਿੱਚ ਹੁੰਦੀ ਹੈ। ਕਿਸੇ ਨੂੰ ਵੀ ਤੁਹਾਡੇ ਨਾਲ, ਤੁਹਾਡੀ ਸੋਚ ਨਾਲ, ਤੁਹਾਡੇ ਮਸਲਿਆਂ ਨਾਲ, ਤੁਹਾਡੇ ਕੀਤੇ ਕੰਮਾਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਤੁਹਾਡਾ ਮਾਂ ਪਿਓ, ਤੁਹਾਡੇ ਬੱਚੇ, ਤੁਹਾਡਾ ਪਤੀ, ਤੁਹਾਡੀ ਪਤਨੀ, ਤੁਹਾਡੇ ਭੈਣ ਭਰਾ ਤੇ ਤੁਹਾਡੇ ਆਸ ਪਾਸ ਵਸਣ ਵਾਲਾ ਹਰ ਵਿਅਕਤੀ ਇਹੋ ਕਹਿ ਰਿਹਾ ਹੈ ਕਿ ਕਦੇ ਮੇਰੀ ਵੀ ਸੁਣ ਲਿਆ ਕਰੋ। ਜਿਹੜਾ ਵਿਅਕਤੀ ਦੂਸਰੇ ਲੋਕਾਂ ਦੇ ਕੰਮ ਨਹੀਂ ਆਉਂਦਾ, ਦੂਸਰੇ ਲੋਕਾਂ ਦੀ ਗੱਲ ਨਹੀਂ ਸੁਣਦਾ, ਦੂਸਰੇ ਲੋਕਾਂ ਵਿੱਚ ਦਿਲਚਸਪੀ ਨਹੀਂ ਵਿਖਾਉਂਦਾ, ਉਹ ਮਨੁੱਖੀ ਜੀਵਨ ਦੀਆਂ ਔਕੜਾਂ, ਮੁਸ਼ਕਲਾਂ ਅਤੇ ਅਸਫਲਤਾਵਾਂ ਲਈ ਜ਼ਿੰਮੇਵਾਰ ਹੁੰਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਗੱਲ ਸੁਣੇ, ਕੋਈ ਤੁਹਾਡੇ ਵਿੱਚ ਦਿਲਚਸਪੀ ਲਵੇ, ਤਾਂ ਪਹਿਲਾਂ ਤੁਹਾਨੂੰ ਉਸ ਵਿੱਚ ਦਿਲਚਸਪੀ ਲੈਣੀ ਪਵੇਗੀ। ਜੇ ਤੁਸੀਂ ਉਸਦੇ ਕਿਸੇ ਕੰਮ ਆ ਸਕਦੇ ਹੋ ਤਾਂ ਆ ਜਾਓ। ਜੇ ਤੁਸੀਂ ਕਿਸੇ ਦੀ ਕੋਈ ਸਮੱਸਿਆ ਹੱਲ ਨਹੀਂ ਵੀ ਕਰ ਸਕਦੇ ਪਰ ਉਸਦੀ ਗੱਲ ਹੀ ਧਿਆਨ ਨਾਲ ਸੁਣ ਲਓ ਤਾਂ ਵੀ ਤੁਸੀਂ ਉਸਦੇ ਮਨਪਸੰਦ ਬਣ ਜਾਓਗੇ। ਤੇ ਉਬਾਸੀਆਂ ਮਾਰਨ ਵਾਲੇ ਨੂੰ ਲਗਾਤਾਰ ਆਪਣੀ ਗੱਲ ਸੁਣਾਈ ਜਾਣ ਦੀ ਬਜਾਏ ਉਸਨੂੰ ਬੋਲਣ

0: Francois, 99.9.
1: The difference is the music.
2: ਇਹ ਸੀ ਗਾਣਾ ਗਾਇਆ ਨਾਜ਼ੀਆ ਕਮਲ ਦੀ ਆਵਾਜ਼ 'ਚ ਜਿਹਨੂੰ ਅਕਰਮ ਨੇ ਲਿਖਿਆ ਸੀ। ਲਓ ਅੱਗੇ ਇੱਕ ਤਰਜ਼ ਸੁਣਦੇ ਹਾਂ, ਬਿਹਤਰੀਨ ਤਰਜ਼, ਬਹੁਤ ਹੀ ਵਧੀਆ ਫਿਲਮ, ਬਹੁਤ ਵਧੀਆ ਗਾਣਾ, ਤਰਜ਼ ਸੁਣਦੇ ਹਾਂ। ਉਹ ਤੋਂ ਬਾਅਦ 'ਚ ਫਿਰ ਗੀਤ ਸੁਣਾਉਂਦੇ ਹਾਂ। ਤੁਹਾਡੀ ਵੀ ਮਨਪਸੰਦ 'ਤੇ ਕੋਈ ਗੱਲਬਾਤ ਹੋਵੇ ਤਾਂ ਜ਼ਰੂਰ ਦੱਸਣਾ। ਫੋਨ ਨੰਬਰ 02 9676 3999।

0: 99.9.
1: The difference is the music.
2: So, Lala Kwarga suit leke aayi te kurte pajame bhi ode pasand de rang de paunda. So, e rangaan di ardaan pardaan is geet che. Agge kahani sunde haan pension. Dekhde haan ke kalakar is kahani vich ki likhna chahunda si te onu kiddan pesh kita. कहानी सुन दे
3: तुसी सुनोगे गुलजार सिंह संधू हुरां दे लिखी कहानी पेंशन दिलीप कौर नू अपने वड्डे पुत्र चरण सिंह को आया 6 महीने हो गए सन चरण सिंह दा इको एक बच्चा वड्डा हो रहा सी मां ने जने पर छुट्टी कट के अपने दफ्तर हाजिर होना सी बच्चे नू सामण दा काम दिलीप कौर ही कर सकदी सी बाप भी नौकरी करदा सी मापे बच्चे दी जिम्मेवारी घर विच कम करन वाली सेवादारनी नू नहीं देना चाहुंदे सन व्याह तो 10 साल पिछों होया ये उन्हां दा पहला बच्चा सी मसां मसां दी दाद बच्चे पालना दिलीप कौर लई औखा नहीं सी उन्हें अपने 5 धियां पुत्तां तो बिना पिंड विच रहिंदिआं अपनी छोटी नूं दे 2 बच्चे पाल के वड्डे कीते सन छोटी अध्यापका सी ते उस नूं जनेपे छुट्टी तो बिना होर छुट्टी नहीं सी मिलदी जिथे छोटी नूं पिंड दे स्कूल विच अध्यापका सी वड्डी शहर दे डिग्री कॉलेज विच मनोविज्ञान दी प्रोफेसर उसदी विद्या ने उस नूं वड्डी उम्र वालिआं नूं खुश करन दे ढंग तरीके दसे हुए सन उंज वी पंजाब तो नहीं दक्षिणी भारत तो सी केरल तो दिलीप कौर नूं भावें शहरी जीवन ठीक नहीं सी लगदा पर उह अपने पुत्तर तिन्नू दी मजबूरी नूं समझदी सी उसने अपने आंढ गुआंढ विच अपने वर्गियां 2 औरतां लभ लईआं जिन्हां नाल वक्त मिलण ते उह अपना दुख सुख फोल लैंदी सी दादी दी देख रेख विच बच्चा भावें ठीक पल रहा सी पर फिर भी बच्चे दी मां अपने मसां मसां प्राप्त होए बच्चे नूं अपने ढंग नाल पालना चाहुंदी सी पिंड तो आई दिलीप कौर इन्नी सांभ संभाल विच यकीन नहीं सी रखदी 6 महीने पिछों वड्डी नूं ने बच्चे दी चंगी देखभाल वास्ते सेवादारनी लभ ली उह दिन विच 3 वारी बच्चे नूं देखण आउंदी सी शहर दे बच्चों की देखभाल का अनुभव रखने वाली इस सेवादारनी का मां की देखभाल नाल टकराव होना कुदरती सी उह जदों भी समां लगदा नूं कोल दादी दी शिकायतां लाउण लगदी समा पा के सेवादारनी ये भी सोचन लगी कि जे उस इस घर विच पूरे दिन लई काम मिल जावे तो बहुत चंगा वो इस घर विच रहेगी तो उसकी पूरी सरदारी होवेगी ये सरदारी बच्चे की दादी के घर होंदिया नहीं हो सकती सी दादी के काम विच नुक्स कढ़ने औखे नहीं सन सेवादारनी अपने पैर जमाउण विच सफल हो रही सी घर विच ज्यों ज्यों सेवादारनी के पैर जमने सन दादी के उखड़ने ही सन दादी ने समस्या गुआंढी सहेलियां नूं दसी तां उन्हां ने भी हथ खड़े कर दिते उह दिलीप कौर दी की मदद कर सकदियां सन उह खुद इस पड़ाव विचों लंघ के नूहां पुत्तरां दी मन्नण लग पईआं सन उंज दिलीप कौर इस गल्लों सुभागी सी उह अपने पिंड वाले घर जा सकदी सी पिंड चेते आउण सार उस दे मन नूं ते गल भारू हो गई कि उस दे शहर पहुंचण तों 2 महीने दे अंदर अंदर उस दा पति चलाणा कर गया सी उस वेले उस नूं पति दे तुर जाण दा इन्ना गम नहीं सी होया क्योंकि उह नवजम्मे बच्चे नूं पालण विच पूरी तरह रुझी हुई सी नूं पुत्त वी बच्चे दी सांभ संभाल दे हित विच मां नूं वध तों वध आदर माण दे रहे सन उह नहीं सी जाणदी कि एक दिन इस घर विच सेवादारनी दे आउण नाल पासा ही पलट जाणा सी इन्हां दिनां विच ही उहने अपनी नूं नूं चरण सिंह नाल सेवादारनी नूं पक्के तौर ते घर रखण दी गल करदे सुण लिया इस गलबात विच भावें दिलीप कौर दा कोई जिक्र नहीं सी पर उह जाणदी सी कि सेवादारनी दे रात दिन घर रहण दी सूरत विच इस घर विच उसदी होंद फालतू हो जाणी सी इह गल मन विच आउंदे सार उह अपने पिंड वाले घर पिछले 1 साल विच आई तब्दीली बारे सोचण लगी हुण उत्थे ना उहदा पति सी ते ना उह आप निश्चय ही उस घर विच हुण उसदी छोटी नूं दी सरदारी सी उह इह वी जाणदी सी कि उसके छोटे पुत्र नूं अजिही सरदारी का कोई शौक नहीं सी सौरे दे अकाल जाने तो पिछों घर की सारी जिम्मेवारी छोटी नूं ने सांभ ली सी ਦਾਣਾ ਫੱਕਾ, ਦੁੱਧ ਦਹੀਂ ਤੇ ਘੀ ਸ਼ੱਕਰ ਖੁਦ ਹੀ ਸਾਂਭਦੀ ਸੀ। ਭਲੇ ਸਮਿਆਂ ਵਿੱਚ ਇਹਨਾਂ ਵਸਤਾਂ ਦੀ ਮਾਲਕ ਦਲੀਪ ਕੌਰ ਸੀ। ਉਸਦਾ ਪਤੀ ਭਾਰਤੀ ਸੈਨਾ ਵਿੱਚ ਨੌਕਰ ਹੋਣ ਕਾਰਨ ਸਾਲ ਵਿੱਚ ਕੇਵਲ ਉਦੋਂ ਹੀ ਘਰ ਆਉਂਦਾ ਸੀ ਜਦੋਂ ਉਹਨੂੰ ਛੁੱਟੀ ਮਿਲਦੀ ਸੀ। ਜਦੋਂ ਦੂਜੀ ਵੱਡੀ ਜੰਗ ਦੇ ਦਿਨਾਂ ਵਿੱਚ ਉਸਨੂੰ 3 ਸਾਲ ਛੁੱਟੀ ਨਹੀਂ ਸੀ ਮਿਲੀ ਤਾਂ ਉਹ ਉਪਜ ਤੇ ਉਸ ਤੋਂ ਪ੍ਰਾਪਤ ਹੋਈ ਆਮਦਨ ਦੀ ਖੁਦ ਮਾਲਕ ਹੁੰਦੀ ਸੀ। ਪਿੰਡ ਦੀਆਂ ਬਾਕੀ ਜਨਾਨੀਆਂ ਦੀ ਹਾਲਤ ਉਹਦੇ ਵਾਲੀ ਨਹੀਂ ਸੀ। ਉਹਨਾਂ ਵਿੱਚੋਂ ਬਹੁਤੀਆਂ ਘਰ ਦੇ ਦਾਣੇ ਅਤੇ ਘਿਓ ਚੋਰੀ ਚੋਰੀ ਵੇਚ ਕੇ ਕੁਝ ਪੈਸੇ ਆਪਣੀ ਮਰਜ਼ੀ ਨਾਲ ਵਰਤਣ ਲਈ ਲੁਕੋ ਕੇ ਰੱਖਦੀਆਂ ਸਨ। ਵੱਡੀ ਨੂੰਹ ਦੀ ਚਰਨ ਸਿੰਘ ਨਾਲ ਹੋਈ ਗੱਲਬਾਤ ਨੇ ਉਹਨੂੰ ਉਦਾਸ ਕਰ ਦਿੱਤਾ ਸੀ। ਹੁਣ ਉਸਨੂੰ ਸ਼ਹਿਰ ਵਾਲਾ ਘਰ ਛੱਡ ਕੇ ਆਪਣੇ ਪਿੰਡ ਵਾਲੇ ਘਰ ਜਾਣਾ ਪੈ ਸਕਦਾ ਸੀ, ਉਸ ਘਰ ਜਿੱਥੇ ਸਾਲ ਭਰ ਗੈਰ ਹਾਜ਼ਰ ਰਹਿਣ ਕਾਰਨ ਉਸਦੀ ਛੋਟੀ ਨੂੰ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀ ਸੀ। ਉਸ ਦਿਨ ਜਦੋਂ ਨੂੰਹ ਦਫ਼ਤਰੋਂ ਘਰ ਆਈ ਤਾਂ ਬੱਚਾ ਮੂੰਹ ਵਿੱਚ ਪਾਇਆ ਨਿੱਪਲ ਚੂਸ ਰਿਹਾ ਸੀ। ਨੂੰਹ ਨੇ ਬੱਚੇ ਦੇ ਮੂੰਹ ਵਿੱਚੋਂ ਨਿੱਪਲ ਕੱਢ ਕੇ ਇੱਕ ਪਾਸੇ ਵਗਾ ਕੇ ਮਾਰਿਆ ਤੇ ਦਲੀਪ ਕੌਰ ਵੱਲ ਇੱਦਾਂ ਘੂਰ ਕੇ ਦੇਖਿਆ ਜਿਵੇਂ ਉਹਨੇ ਬੱਚੇ ਦੇ ਮੂੰਹ ਵਿੱਚ ਕੋਈ ਜ਼ਹਿਰੀਲੀ ਚੀਜ਼ ਪਾ ਰੱਖੀ ਸੀ। ਨੂੰਹ ਦਾ ਮਤ ਸੀ ਕਿ ਨਿੱਪਲ ਚੂਸਣ ਦੀ ਆਦਤ ਪੈ ਗਈ ਤਾਂ ਬੱਚੇ ਦੇ ਦੰਦ ਨਿਕਲਣ ਸਮੇਂ ਉਹਦੇ ਦੰਦ ਉੱਚੇ ਹੋ ਜਾਣਗੇ ਤੇ ਉਹ ਵੇਖਣ ਵਿੱਚ ਸੋਹਣਾ ਨਹੀਂ ਲੱਗੇਗਾ। ਇਹ ਗੱਲ ਤਾਂ ਦਲੀਪ ਕੌਰ ਵੀ ਜਾਣਦੀ ਸੀ, ਪਰ ਅੱਜ ਵਾਲੀ ਨਿਰਾਸ਼ਤਾ ਕਾਰਨ ਉਹ ਬੱਚੇ ਵੱਲ ਧਿਆਨ ਨਹੀਂ ਸੀ ਦੇ ਸਕੀ। ਜੇ ਤੁਹਾਡਾ ਇਸ ਘਰ ਵਿੱਚ ਜੀ ਨਹੀਂ ਲੱਗਦਾ ਤੇ ਪਿੰਡ ਵਾਲਾ ਘਰ ਵੱਧ ਚੇਤੇ ਆਉਂਦਾ ਤੇ ਮੈਂ ਤੁਹਾਨੂੰ ਉੱਥੇ ਛੱਡ ਆਉਂਦੀ ਹਾਂ। ਨੂੰਹ ਦੇ ਇਸ ਵਾਕ ਨੇ ਸੱਸ ਦੇ ਪੈਰਾਂ ਥੱਲਿਓਂ ਧਰਤੀ ਖਿੱਚ ਲਈ। ਨਿਸ਼ਚੈ ਹੀ ਉਹ ਘੜੀ ਨੇੜੇ ਆ ਗਈ ਸੀ ਜਿਸਦਾ ਉਹਨੂੰ ਡਰ ਸੀ। ਉਸਦੇ ਕੰਨਾਂ ਵਿੱਚ ਨੂੰਹ ਅਤੇ ਚਰਨ ਸਿੰਘ ਦੀ ਸਵੇਰ ਵਾਲੀ ਘੁਸਰ ਮੁਸਰ ਵੀ ਗੂੰਜਣ ਲੱਗੀ। ਦਲੀਪ ਕੌਰ ਆਪਣੇ ਚਿਹਰੇ ਦੀ ਨਮੋਸ਼ਿਸ਼ ਪਾਉਣ ਵਾਸਤੇ ਬੱਚੇ ਕੋਲੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਹੁਣ ਉਹਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਉਹਦੇ ਲਈ ਇਸ ਘਰ ਵਿੱਚ ਕੋਈ ਥਾਂ ਨਹੀਂ। ਇਹ ਵੀ ਕਿ ਆਪਣੇ ਵੱਡੇ ਪੁੱਤਰ ਦਾ ਬੱਚਾ ਪਾਲਣ ਦੇ ਸ਼ੌਂਕ ਵਿੱਚ ਉਹ ਆਪਣਾ ਪਿੰਡ ਵਾਲਾ ਘਰ ਗਵਾ ਬੈਠੀ ਸੀ। 1 ਸਾਲ ਲੰਘਣ ਨਾਲ ਉਸ ਘਰ ਉੱਤੇ ਉਸਦਾ ਰਹਿੰਦਾ ਖੁੰਹਦਾ ਹੱਕ ਵੀ ਜਾਂਦਾ ਰਿਹਾ ਸੀ। ਖੇਤੀ ਤੋਂ ਆਉਣ ਵਾਲੀ ਆਮਦਨ ਵਿੱਚੋਂ ਉਹਨੂੰ ਜੋ ਮਿਲਦਾ ਸੀ ਉਹ ਹੁਣ ਉਹਨੂੰ ਮੰਗ ਕੇ ਲੈਣਾ ਪੈਣਾ ਸੀ। ਆਪਣਿਆਂ ਦੀ ਸੇਵਾ ਕਰਨ ਵਾਸਤੇ ਵੀ ਛੋਟੀ ਨੂੰਹ ਦੇ ਮੂੰਹ ਵੱਲ ਦੇਖਣਾ ਪੈਣਾ ਸੀ। ਹੁਣ ਉਹਦੇ ਵਾਸਤੇ ਵਾਪਸ ਆਪਣੇ ਪਿੰਡ ਵਾਲੇ ਘਰ ਜਾਣਾ ਇੰਨਾ ਔਖਾ ਸੀ ਕਿ ਉਹਨੂੰ ਆਪਣੀ ਵੱਡੀ ਨੂੰਹ ਦੀਆਂ ਚੰਗੀਆਂ ਗੱਲਾਂ ਚੇਤੇ ਆਉਣ ਲੱਗ ਗਈਆਂ। ਪਹਿਲੇ ਦਿਨ ਆਪਣਾ ਬੱਚਾ ਉਸਨੂੰ ਸੰਭਾਲ ਕੇ ਜਾਣ ਲੱਗਿਆ ਵੱਡੀ ਨੂੰਹ ਨੇ ਉਹਦੀ ਤਲੀ ਉੱਤੇ ਜਿਹੜਾ 100 ਰੁਪਏ ਦਾ ਨੋਟ ਰੱਖਿਆ ਸੀ ਉਹਨੂੰ ਮੁੜ ਮੁੜ ਚੇਤੇ ਆ ਰਿਹਾ ਸੀ। ਖਾਸ ਕਰਕੇ ਉਹਦਾ ਇਹ ਕਹਿਣਾ, ਮੈਂ ਕੇਰਲ ਦੇ ਕਾਮਰੇਡਾਂ ਦੀ ਧੀ ਹਾਂ, ਕਿਸੇ ਧਰਮ ਸਥਾਨ ਨੂੰ ਨਹੀਂ ਪੁੱਛਦੀ ਪਰ ਆਪਣਾ ਦਸਵੰਧ ਕੱਢਦੀ ਹਾਂ। 1,500 ਰੁਪਏ ਮਹੀਨੇ ਕਮਾ ਰਹੀ ਨੂੰਹ ਲਈ 100 ਰੁਪਏ ਦੇਣਾ ਕੋਈ ਔਖਾ ਨਹੀਂ ਸੀ। ਦਸਵੰਧ ਇੱਕੋ ਇੱਕ ਸ਼ਬਦ ਸੀ ਜਿਹੜਾ ਕਿਸੇ ਕਾਰਨ ਪਹਿਲੇ ਦਿਨ ਤੋਂ ਹੀ ਉਸ ਨੂੰਹ ਨੂੰ ਭਾ ਗਿਆ ਸੀ। ਉਹ ਭਾਵੇਂ ਰੋਹ ਰੀਤਾਂ ਨਹੀਂ ਸੀ ਮੰਨਦੀ ਪਰ ਉਸਨੂੰ ਸਿੱਖ ਮਰਿਆਦਾ ਅਨੁਸਾਰ ਦਸਵੰਧ ਕੱਢਣ ਦੀ ਰੀਤ ਚੰਗੀ ਲੱਗੀ ਸੀ। ਉਸਨੂੰ ਇਸ ਸ਼ਬਦ ਦੀ ਵਰਤੋਂ ਕਰਨੀ ਵੀ ਚੰਗੀ ਲੱਗਦੀ ਸੀ। ਉਹ ਹਰ ਮਹੀਨੇ ਦਲੀਪ ਕੌਰ ਨੂੰ ਇਹ ਪੈਸੇ ਦੇਣ ਸਮੇਂ ਇਹਨਾਂ ਨੂੰ ਦਸਵੰਧ ਕੱਢਣਾ ਹੀ ਕਹਿੰਦੀ ਹੁੰਦੀ ਸੀ। ਦਲੀਪ ਕੌਰ ਇਸ ਨੂੰ ਹਰ ਮਹੀਨੇ ਮਿਲਦੀ ਪੈਨਸ਼ਨ ਕਹਿੰਦੀ ਸੀ। ਪਿੰਡ ਨੂੰ ਵਾਪਸ ਜਾਣ ਦਾ ਖਿਆਲ ਆਉਂਦਿਆਂ ਹੀ ਉਹਨੂੰ ਵੱਡੀ ਨੂੰ ਹੋਰ ਵੀ ਚੰਗੀ ਲੱਗ ਰਹੀ ਸੀ। ਉਸਦਾ ਕਾਮਰੇਡਾਂ ਦੀ ਧੀ ਹੋਣਾ, ਖਾਸ ਕਰਕੇ ਆਪਣਾ ਦਸਵੰਧ ਕਿਸੇ ਪੂਜ ਸਥਾਨ ਦੀ ਥਾਂ ਆਪਣੀ ਸੱਸ ਲਈ ਕੱਢਣਾ ਕੋਈ ਛੋਟੀ ਗੱਲ ਨਹੀਂ ਸੀ। ਪਹਿਲੇ ਦਿਨ ਤਾਂ ਦਲੀਪ ਕੌਰ ਨੂੰ ਇਹ ਪੈਸੇ ਬਹੁਤ ਉੱਪਰ ਜਾਪੇ ਸੀ ਪਰ ਜਦੋਂ ਹਰ ਮਹੀਨੇ ਮਿਲਣ ਲੱਗੇ ਤਾਂ ਉਹਨੂੰ ਚੰਗੇ ਲੱਗਣ ਲੱਗ ਪਏ। ਇਸ ਪੈਨਸ਼ਨ ਨੇ ਉਸਨੂੰ ਉਹਨਾਂ ਨੂੰਹਾਂ ਧੀਆਂ ਦੇ ਬਰਾਬਰ ਕਰ ਦਿੱਤਾ ਸੀ ਜਿਨ੍ਹਾਂ ਦੀ ਬੱਧੀ ਤਨਖਾਹ ਉੱਤੇ ਉਸਨੂੰ ਰਸ਼ਕ ਆਉਂਦਾ ਸੀ। ਦਲੀਪ ਕੌਰ ਜਾਣਦੀ ਸੀ ਕਿ ਉਹਦੀ ਵੱਡੀ ਨੂੰ ਘੱਟ ਬੋਲਣ ਵਾਲੀ ਹੈ ਤੇ ਜਦੋਂ ਬੋਲਦੀ ਹੈ ਉਸ ਉੱਤੇ ਪੈਰਾ ਵੀ ਦਿੰਦੀ ਹੈ। ਤੇ ਜੇ ਉਸਨੇ ਕਿਹਾ ਕਿ ਦਲੀਪ ਕੌਰ ਨੂੰ ਪਿੰਡ ਛੱਡ ਆਉਂਦੇ ਹਾਂ ਤਾਂ ਪੁੱਤ ਨੇ ਇਸ ਤਰ੍ਹਾਂ ਹੀ ਕਰ ਦੇਣਾ ਸੀ। ਉਹ ਉਸਦਾ ਕਿਹਾ ਮੰਨਦਾ ਸੀ। ਇਹ ਸੋਚ ਕੇ ਉਹ ਹੋਰ ਵੀ ਉਦਾਸ ਹੋ ਗਈ। ਇਸ ਘਰ ਆ ਕੇ ਅੱਜ ਪਹਿਲੀ ਵਾਰ ਉਹਨੂੰ ਰਾਤ ਨੂੰ ਨੀਂਦ ਨਾ ਆਈ। ਸਵੇਰੇ ਦਫ਼ਤਰ ਜਾਣ ਤੋਂ ਪਹਿਲਾਂ ਉਹਦੇ ਪੁੱਤ ਨੇ ਉਹਨੂੰ ਕਹਿ ਹੀ ਦਿੱਤਾ ਕਿ ਉਹ ਆਉਂਦੇ ਐਤਵਾਰ ਪੱਕੇ ਤੌਰ 'ਤੇ ਪਿੰਡ ਜਾਣ ਦੀ ਤਿਆਰੀ ਕਰ ਲਵੇ। ਚਰਨ ਸਿੰਘ ਦੇ 2 ਟੁੱਕ ਐਲਾਨ ਪਿੱਛੋਂ ਅਗਲਾ ਸਾਰਾ ਦਿਨ ਦਲੀਪ ਕੌਰ ਸੇਵਾਦਾਰਨੀ ਦੇ ਚਿਹਰੇ ਵੱਲ ਤੱਕਦੀ ਰਹੀ। ਉਹਦੇ ਜਿੱਤ ਗਈ ਹੋਣ ਦਾ ਪ੍ਰਭਾਵ ਚਿਹਰੇ ਤੋਂ ਸਪਸ਼ਟ ਸੀ। ਉਹ ਘਰ ਵਿੱਚ ਮਾਲਕਾਂ ਵਾਂਗ ਵਿਚਰ ਰਹੀ ਸੀ। ਦਲੀਪ ਕੌਰ ਨੂੰ ਆਪਣੇ ਨੂੰਹ ਪੁੱਤ ਦਾ ਫੈਸਲਾ ਬੁਰਾ ਤਾਂ ਲੱਗਿਆ ਪਰ ਉਹ ਪੀ ਗਈ। ਉਹਨੇ ਆਪਣੇ ਹੁਣ ਤੱਕ ਜਮ੍ਹਾਂ ਕੀਤੇ ਹੋਏ ਪੈਸੇ ਤੇ ਬਾਕੀ ਦਾ ਸਮਾਨ ਬੰਨ ਲਿਆ ਤੇ ਐਤਵਾਰ ਦੀ ਉਡੀਕ ਕਰਨ ਲੱਗੀ। ਅਣਮੰਗੀ ਪੈਨਸ਼ਨ ਦੇ ਪੈਸੇ ਸਾਂਭਦਿਆਂ ਉਹਨੂੰ ਜਾਪਿਆ ਕਿ ਅੱਗੇ ਤੋਂ ਇਹ ਪੈਸੇ ਉਹਨੂੰ ਨਹੀਂ ਮਿਲਣੇ। ਉਹ ਹੋਰ ਵੀ ਉਦਾਸ ਹੋ ਗਈ। ਐਤਵਾਰ ਨੂੰ ਵੱਡੇ ਪੁੱਤਰ ਦਾ ਘਰ ਛੱਡਣ ਵੇਲੇ ਪਹਿਲਾਂ ਉਹਨੇ ਆਪਣੇ ਪੁੱਤ ਨੂੰ ਪਿਆਰ ਦਿੱਤਾ, ਫਿਰ ਨੌਂ ਨੂੰ, ਫਿਰ ਬੱਚੇ ਨੂੰ ਗੋਦੀ ਚੱਕ ਇੰਝ ਚੁੰਮਿਆ ਜਿਵੇਂ ਕੋਈ ਆਪਣੇ ਕੋਲੋਂ ਜ਼ਬਰਦਸਤੀ ਖੋਹੇ ਗਏ ਬੱਚੇ ਨੂੰ ਚੁੰਮਦਾ ਹੋਵੇ। ਇਸ ਤੋਂ ਪਿੱਛੋਂ ਉਹਨੇ ਉਹ ਵਾਕ ਬੋਲ ਹੀ ਦਿੱਤਾ ਜਿਹਨੂੰ ਬੋਲਣ ਤੋਂ ਝਿਜਕਦੀ ਸੀ। ਬੋਲਦੀ ਵੀ ਕਿਉਂ ਨਾ, ਇਹ ਘਰ ਉਹਦੇ ਪੁੱਤ ਦਾ ਸੀ ਜਿਸ ਨੂੰ ਉਹਨੇ ਪਾਲਿਆ ਸੀ। ਉਹਦੀ ਪਤਨੀ ਵੀ ਪੁੱਤਰ ਦੇ ਉਹ ਸੁਭਾਅ ਪਿੱਛੇ ਲੱਗੀ ਸੀ ਜਿਹੜਾ ਉਹਨੇ ਜਾਂ ਉਹਦੇ ਸੈਨਿਕ ਪਿਤਾ ਨੇ ਉਹਨੂੰ ਦਿੱਤਾ ਸੀ। ਫਿਰ ਵੀ ਉਹ ਪੁੱਤਰ ਦੀ ਥਾਂ ਨੂੰ ਨੂੰ ਸੰਬੋਧਨ ਹੋ ਕੇ ਬੋਲੀ, ਧੀਏ ਮੈਨੂੰ ਪਿੰਡ ਵਾਲੇ ਘਰ ਹੋਰ ਕਿਸੇ ਚੀਜ਼ ਦਾ ਘਾਟਾ ਨਹੀਂ ਸਿਵਾਏ ਨਗਦ ਪੈਸਿਆਂ ਦੇ। ਮੇਰੇ ਪਿੰਡ ਗਿਆ ਮੇਰੀ ਪੈਨਸ਼ਨ ਨਾ ਬੰਦ ਕਰੀ, ਤੇਰਾ ਬੱਚਾ ਭਾਗਾਂ ਵਾਲਾ ਹੋ। ਕਹਿ ਕੇ ਉਹਨੇ ਉਹ ਬੱਚਾ ਆਪਣੀ ਨੂੰਹ ਨੂੰ ਫੜਾਇਆ ਤੇ ਨੂੰਹ ਦੇ ਸਿਰ ਉੱਤੇ ਦੁਬਾਰਾ ਪਿਆਰ ਦਿੱਤਾ। ਨੂੰਹ ਦਾ ਵੀ ਗਲਾ ਭਰ ਆਇਆ, ਖਾਸ ਕਰਕੇ ਇਹ ਸੋਚ ਕੇ ਕਿ ਉਹਦੀ ਸੱਸ ਲਈ 100 ਰੁਪਇਆ ਮਹੀਨਾ ਕਿੰਨਾ ਮਹੱਤਵ ਰੱਖਦਾ ਸੀ। ਪੈਸੇ ਦੇ ਮਹੱਤਵ ਬਾਰੇ ਸੋਚ ਕੇ ਉਹਦਾ ਗੱਚ ਭਰ ਆਇਆ। ਮਨੋਵਿਗਿਆਨ ਦੀ ਪੜ੍ਹਾਈ ਅਤੇ ਪੈਸੇ ਲਈ ਤਰਲੇ ਲੈਂਦੇ ਕਈ ਹੋਰ ਬਜ਼ੁਰਗਾਂ ਤੋਂ ਜਾਣੂ ਹੋਣ ਕਰਕੇ ਉਹ ਇਸ ਦਾ ਮਹੱਤਵ ਆਮ ਲੋਕਾਂ ਨਾਲੋਂ ਵੱਧ ਜਾਣਦੀ ਸੀ। ਚਿੰਤਾ ਨਾ ਕਰੋ ਮਾਤਾ ਜੀ, ਜੇ ਇਕੱਠੇ ਲੈਣੇ ਨੇ ਤਾਂ ਹੁਣੇ ਲੈ ਜਾਵੋ, ਨਹੀਂ ਤਾਂ ਹਰ ਮਹੀਨੇ ਪਹੁੰਚ ਜਾਇਆ ਕਰਨਗੇ। ਕਹਿ ਕੇ ਉਹਨੇ ਪਰਸ ਆਪਣੀ ਸੱਸ ਵੱਲ ਵਧਾਇਆ। ਉਹ ਜਾਣਦੀ ਸੀ ਕਿ ਉਹਦੀ ਸੱਸ ਦਿਲ ਦੀ ਮਾੜੀ ਨਹੀਂ, ਉਹ ਤਾਂ ਕੇਵਲ ਹਾਲਾਤ ਦੀ ਸ਼ਿਕਾਰ ਸੀ, ਪੀੜੀ ਪਾੜੇ ਦੀ। ਲੈ ਮੈਨੂੰ ਕੋਈ ਬੇਇਤਵਾਰੀ ਹੈ ਧੀਏ, ਤੁਸੀਂ ਜਿਉਂਦੇ ਵੱਸਦੇ ਰਹੋ। ਕਹਿ ਕੇ ਦਲੀਪ ਕੌਰ ਨੇ ਨੂੰਹ ਦਾ ਪਰਸ ਸੱਜੇ ਹੱਥ ਨਾਲ ਪਰੇ ਕਰਦਿਆਂ ਆਪਣੀ ਨੂੰਹ ਅਤੇ ਪੋਤੇ ਨੂੰ ਇੱਕ ਵਾਰ ਫਿਰ ਪਿਆਰ ਦਿੱਤਾ ਤੇ ਨੇੜੇ ਖੜੀ ਸੇਵਾਦਾਰਨੀ ਵੱਲ ਮੂੰਹ ਕੀਤੇ ਬਿਨਾਂ ਹੀ ਬਾਹਰ ਖੜੀ ਕਾਰ ਵੱਲ ਤੁਰ ਪਈ। ਪੁੱਤ ਦੀ ਕਾਰ ਵਿੱਚ ਆਪਣੇ ਪਿੰਡ ਨੂੰ ਜਾਂਦਿਆਂ ਉਹਦੇ ਮਨ ਵਿੱਚ ਵੱਡੀ ਨੂੰਹ ਦੀ ਵਡਿਆਈ ਘੁੰਮ ਰਹੀ ਸੀ। ਉਹ ਜਾਣਦੀ ਸੀ ਕਿ ਨੂੰਹ ਬਚਨਾਂ ਦੀ ਪੱਕੀ ਹੈ। ਉਸਦੇ ਬੋਲਾਂ ਨੇ ਦਲੀਪ ਕੌਰ ਲਈ ਪਿੰਡ ਵਾਲਾ ਘਰ ਓਨਾ ਹੀ ਪਿਆਰਾ ਬਣਾ ਦਿੱਤਾ ਜਿੰਨਾ ਉਸਦੇ ਪਤੀ ਦੇ ਜਿਉਂਦਿਆਂ ਹੁੰਦਾ ਸੀ। ਖਾਣ ਪਹਿਨਣ ਦੀ ਤਾਂ ਪਹਿਲਾਂ ਵੀ ਕੋਈ ਦਿੱਕਤ ਨਹੀਂ ਸੀ, ਫੁਟਕਲ ਖਰਚਿਆਂ ਲਈ ਛੋਟੇ ਨੂੰਹ ਪੁੱਤ ਦੇ ਹੱਥਾਂ ਵੱਲ ਵੇਖਣ ਦੀ ਹੁਣ ਲੋੜ ਨਹੀਂ ਰਹੀ ਸੀ। ਮਨ ਹੀ ਮਨ ਵਿੱਚ ਨੂੰਹ ਦੇ ਦਸਵੰਧਾਂ ਬਾਰੇ ਸੋਚਦਿਆਂ ਉਸਨੂੰ ਰਸਤੇ ਦੇ ਸਾਰੇ ਰੁੱਖ ਅਤੇ ਖੇਤ ਆਪਣੇ ਲੱਗ ਰਹੇ ਸਨ।
2: ਇਹ ਸੀ ਕਹਾਣੀ ਪੈਨਸ਼ਨ। ਸੋ ਜਦੋਂ ਜ਼ਰੂਰਤ ਹੁੰਦੀ ਹੈ ਤਾਂ ਈਵਨ 100 ਰੁਪਇਆ ਮਹੀਨਾ ਵੀ ਜਿਹੜਾ ਮਿਲਦਾ ਸੀ ਬਹੁਤ ਹੀ ਜ਼ਿਆਦਾ ਮਹੱਤਤਾ ਰੱਖਦਾ ਸੀ। ਸੋ ਇਹ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੀਆਂ ਨਾਲ ਹੀ ਜੋੜਨੀਆਂ ਚਾਹੀਦੀਆਂ, ਦੂਰ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਦੇ ਕੋਲੋਂ। ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ।

0: 99.9.
1: The difference is the music.
2: So, ਬਹੁਤ ਵਧੀਆ ਗੱਲਾਂ ਪਤਾ ਕਹਿ ਗਿਆ ਕਿ ਸਾਨੂੰ ਖੁਸ਼ੀ ਖੁਸ਼ੀ ਜਿੰਦ ਤੇ ਤੋਬਾਰ ਲੈਣ ਦੇ, ਪਾਣੀ ਉੱਤੇ ਤਰਦੀਆਂ ਪੱਤੀਆਂ ਨਿਹਾਰ ਲੈਣ ਦੇ। ਦਿਲ ਦੇ ਭਾਵ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੇ, ਅਤੇ ਚਲੋ ਥੋੜ੍ਹਾ ਜਿਹਾ ਹਾਸ ਰਸ ਵੱਲ ਚੱਲਦੇ ਹਾਂ। ਹਾਸ ਰਸ 'ਤੇ ਕੁਛ ਕਲਾਕਾਰ ਬਹੁਤ ਵਧੀਆ ਤਰੀਕੇ ਨਾਲ ਕਮੇਡੀ ਕਰ ਜਾਂਦੇ, ਉਹਨਾਂ ਦੇ ਵਿੱਚੋਂ ਇੱਕ ਪੋਰਸ਼ਨ ਲਿਆ ਹੋਇਆ, ਉਹ ਸੁਣਦੇ ਆਪਾਂ।
3: ਹਾਂਜੀ ਚਾਰਲੀ ਜੀ, ਹਾਂਜੀ ਕਰੀਏ ਸਟਾਰਟ।
4: ਬਿਲਕੁਲ ਸਰ।

0: ਪੈਨਸਲ ਖਾਣ ਦੀ ਭੈੜੀ ਆਦਤ ਆ, ਜੇ ਉਹਨੂੰ ਪਤਾ ਲੱਗ ਗਿਆ ਮੇਰੀ ਬੇਇੱਜ਼ਤੀ ਬਹੁਤ ਹੋਣੀ ਆ। ਆ ਪਰਸੋਂ ਦੀ ਗੱਲ ਆ, ਮੈਂ ਪੈਨਸਲ ਦਾ ਪੂਰਾ ਸਿੱਕਾ ਖਾ ਗਿਆ। ਹਾਈ
1: ਓਏ ਹਾਈ, ਪੈਨਸਲ ਥੱਲੇ ਆ ਕੇ ਨਾ ਮਰ ਜੀ।

0: ਮੇਰਾ ਨਾਮ ਹੈ ਠਾਕੁਰ ਪੀਤਾ ਤੇ ਚਪੇੜਾ ਮਾਰਾਂਗਾ ਪੈਰਾਂ ਨਾਲ ਜੇ ਕਿਸੇ ਨੇ ਮੈਨੂੰ ਤੰਗ ਕੀਤਾ। ਅੱਜ ਤੁਹਾਡਾ ਸਰਪ੍ਰਾਈਜ਼ ਟੈਸਟ ਹੈ। ਓ ਤੂੰ 150 ਇੱਟਾਂ ਖਾਣ ਵਾਲਿਆ ਸਵੇਰੇ ਸਵੇਰੇ। ਵੀਰੂ ਕੁਮਾਰ ਤੂੰ ਮੈਨੂੰ ਇਹ ਦੱਸ ਰਾਤ ਨੂੰ ਹਨੇਰਾ ਕਿਉਂ ਹੁੰਦਾ?
1: ਤਾਂ ਕਿ ਡਾਕੂ ਲੁੱਟਾਂ ਖੋਆ ਕਰ ਸਕਣ।
0: ਨਹੀਂ ਸਾਲਿਆ ਤੇਰੇ ਵਰਗੇ ਕਾਲੇ ਕੱਛੇ ਵਾਲੇ ਘੁੰਮਦੇ ਆ ਇਸ ਕਰਕੇ। ਬਹਿ ਜਾ ਉੱਥੇ ਚੁੱਪ ਕਰਕੇ।
1: ਸਰ ਜੀ ਸਕੂਲ ਦੇ ਬਾਅਦ ਚ ਮਿਲਿਓ, ਤੁਹਾਡਾ ਫੱਟੀ ਪਾੜ ਕੇ ਸਿਰ ਪਾੜਨਾ ਤੁਹਾਡਾ ਮੈਂ।
2: ਸਰ ਮੈਨੂੰ ਪਤਾ ਰਾਤੀ ਹਨੇਰਾ ਕਿਉਂ ਹੁੰਦਾ ਹੈ।
0: ਦੱਸ ਫਿਰ।
2: ਕਿਉਂਕਿ ਰਾਤ ਨੂੰ ਸੂਰਜ ਨਹੀਂ ਨਾ ਹੁੰਦਾ।
3: ਆਏ ਰੇ ਛਾ ਗਿਆ ਕਮਾਲ।

0: ਦਾ ਪਾਠਾ ਪਾਇਆ ਕਰ ਤੇਰੇ ਵਾਸਤੇ ਤੇ ਘਰਾਂ ਭੁੱਲ ਕੇ ਆ ਗਈ ਆ ਆ ਗੱਲ ਮੈਂ ਤੇਰੇ ਨਾਲ ਬਾਅਦ ਚ ਕਰੂੰ
1: ਬੱਚਿਓ
2: ਹਾਂਜੀ ਸਰ ਜੀ
1: ਆ ਥੋੜੀ ਐਮਰਜੈਂਸੀ ਪੇਰੈਂਟਸ ਮੀਟਿੰਗ ਆ ਗਈ ਆ ਤੁਸੀਂ ਆ ਟਾਫੀਆਂ ਲਵੋ ਤੇ ਦੁਕਾਨ ਤੋਂ ਪੈਸੇ ਲੈ ਕੇ ਆਓ ਚਲਾਕੋ ਮਾਸੀ ਯਾਦ ਕਰ ਪਿਆਰ ਦੇ ਉਹ ਦਿਨ ਜਦੋਂ ਮੈਂ ਰੋਜ਼ ਡੇ ਤੇ ਤੈਨੂੰ ਰੋਜ਼ ਦੇਣ ਦੇ ਚੱਕਰ 'ਚ ਮੂੰਹ 'ਚ ਕੰਡਾ ਮਰਵਾ ਲਿਆ ਸੀ
0: ਓਏ ਹੋ ਨਾ ਕਿਤੇ ਤੂੰ ਆਪਣਾ ਕੰਡਾ ਕੱਢਣ ਦੇ ਚੱਕਰ 'ਚ ਇੱਥੇ ਸਿਆਪਾ ਪਾ ਲਈ ਤੂੰ ਤਾਂ ਆਇਆ ਨਹੀਂ ਤੇਰਾ ਇੰਤਜ਼ਾਰ ਕਰਦੇ ਕਰਦੇ ਮੇਰੇ ਟੌਲੇ ਨਿਕਲ ਆਏ ਮੈਂ ਤਾਂ ਆਪਣੀ ਸਾਰੀ ਜਵਾਨੀ ਵੇਸਟ ਥੋੜੀ ਕਰਨੀ ਸੀ ਮੈਂ ਆਪਣਾ ਗੱਭਰੂ ਨਾਲ ਵਿਆਹ ਵੀ ਕਰਵਾ ਲਿਆ
1: ਹੈ ਕੀ ਕੀਤਾ ਤੂੰ 2 ਮਿੰਟ ਵੇਟ ਨਹੀਂ ਸੀ ਕਰ ਸਕਦੀ
0: ਓ ਮੈਂ ਤਾਂ ਮੈਨੂੰ ਕੀ ਪਤਾ ਸੀ ਤੈਨੂੰ 3 ਮਿੰਟ ਐਕਸਟਰਾ ਲੱਗ ਗਏ
1: ਬੱਚਿਓ ਆ ਜਾਓ ਅੰਦਰ ਦੋ ਕਿ ਅੱਜ ਤੁਹਾਡੇ ਮਾਸਟਰ ਨੂੰ ਤੁਹਾਡੀ ਲੋੜ ਪੈ ਗਈ ਹੈ
3: ਕੀ ਗੱਲ ਹੋ ਗਈ ਸਰ ਜੀ ਕੀ ਗੱਲ ਹੋ ਗਈ ਕੀ ਪੰਗਾ ਪੈ ਗਿਆ ਕੋਈ
1: ਓਏ ਮੇਰੇ ਬੱਚਿਓ ਮੈਨੂੰ ਇਹ ਦੱਸੋ ਤੁਹਾਨੂੰ ਕਿੰਨੇ ਸਕੂਲਾਂ ਦੇ ਬੱਚੇ ਜਾਣਦੇ ਹੋਏ
2: ਤੁਸੀਂ ਟੈਨਸ਼ਨ ਨਹੀਂ ਲੈਣੀ ਐਕਚੁਅਲੀ ਕਈ ਸਕੂਲਾਂ ਦੇ ਜਿਹੜੇ ਯੂਨੀਅਨਾਂ ਬਣੀਆਂ ਹੋਈਆਂ ਨਾ ਉਹ 'ਚ ਥੋੜ੍ਹੇ ਸਟੂਡੈਂਟ ਮੈਨੂੰ ਵੀ ਜਾਣਦੇ ਆ ਜਿਨ੍ਹਾਂ ਦੀਆਂ ਜਮੈਟਰੀਆਂ ਹਮੇਸ਼ਾ ਪ੍ਰਕਾਰਾਂ ਅਤੇ ਡਿਵਾਈਡਰਾਂ ਨਾਲ ਭਰੀਆਂ ਰਹਿੰਦੀਆਂ
4: ਮਾਸਟਰ ਮੇਰੇ ਕੋਲ ਜਮੈਟਰੀ 'ਚ ਬਹੁਤ ਸਾਰੇ ਬਲੇਡ ਤੇ ਪੈਨਸਲਾਂ ਨੇ ਉਹ ਤਿੱਖੀਆਂ ਕਰ ਕਰਕੇ ਮੈਂ ਉਹਦੇ ਟੈਸਟ 'ਚ ਮਾਰਾਂਗਾ
1: ਚਲੋ ਮੇਰੇ ਬੱਚਿਓ
2: ਚਲੋ
5: ਆਸ਼ਿਕ ਇਹਦਾ ਮਤਲਬ ਤੇਰਾ ਵਿਆਹ ਤੋਂ ਬਾਅਦ ਐਕਸਟਰਾ ਮਿੰਟ ਬਾਹਰ ਚੱਕਰ ਚੱਲਣ ਡਿਆ ਘਰੇ ਤੁਹਾਡੇ ਵਾਈਫਾਈ ਨਹੀਂ ਚੱਲਦਾ ਤੇ ਬਾਹਰ ਚੱਕਰ ਚਲਾ ਆ ਤੂੰ
1: ਓਏ ਤੂੰ ਮੇਰੀਆਂ ਬਾਹਾਂ ਤੇ ਪੰਚ ਮਾਰਿਆ ਬੱਚਿਓ ਇੱਧਰ ਆਓ
5: ਮੈਨੂੰ ਵੀ ਦੱਸੋ
1: ਮੋਢਿਆਂ ਤੇ ਹੱਥ ਰੱਖੋ
5: ਬਿਲਕੁਲ
1: ਵੀ ਮੇਰਾ ਇੰਟਰਸਟ ਘੱਟ ਗਿਆ ਮੈਂ ਤਾਂ ਤਾਂ ਆਇਆ ਸੀ ਤੇਰੇ ਕੋਲ ਤੇਰੀ ਪਹਾੜੀ ਤੇ ਯਾਰ ਤੇਰਾ ਵਿਆਹ ਹੋਇਆ ਤੂੰ ਸਾਨੂੰ ਪਾਰਟੀ ਪੂਰਟੀ ਨਹੀਂ ਦਿੱਤੀ ਆ
5: ਅਰੇ ਯਾਰ ਬਹੁਤ ਸਹੀ ਬੰਦਾ ਯਾਰ ਤੂੰ ਪਾਰਟੀ ਦੀ ਕਿਹੜੀ ਗੱਲ ਹੈ ਦੇ ਹਾਈ ਫਾਈਵ ਲਓ ਕੋਈ ਹੁਣੇ ਪਾਰਟੀ ਕਰ ਲੈਣੇ ਲਓ ਗਾਣਾ
1: ਅੱਛਾ

0: 99.9.
1: The difference is the music.
2: ਸਮਾਂ ਇਸ ਵੇਲੇ 9:52 ਤੇ 52 ਮਿੰਟ ਹੋ ਗਏ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਸਮਾਂ ਆ ਗਿਆ ਕਿ ਇਸ ਪ੍ਰੋਗਰਾਮ ਨੂੰ ਅੱਜ ਦੇ ਨੂੰ ਖਤਮ ਕਰਨ ਦਾ। ਇਹ ਆਸ ਕਰਦੇ ਹਾਂ ਕਿ ਅੱਜ ਦਾ ਰਹਿੰਦਾ ਹੋਇਆ ਦਿਨ, ਪੂਰਾ ਹਫ਼ਤਾ ਸਾਰਿਆਂ ਦੀ ਜ਼ਿੰਦਗੀ 'ਚ ਤੰਦਰੁਸਤੀ, ਖੁਸ਼ੀ ਵਾਲਾ, ਮਨੋਕਾਮਨਾ ਪੂਰਨੀਆਂ ਕਰਨ ਵਾਲਾ ਹੋਵੇ। ਆਉਂਦੇ ਐਤਵਾਰ ਫਿਰ ਤੁਹਾਡੇ ਨਾਲ ਏਸੀ ਟਾਈਮ 'ਤੇ ਏਸੀ ਸਟੇਸ਼ਨ 'ਤੇ ਮੁਲਾਕਾਤ ਹੋਏਗੀ। ਆਪਣੇ ਸੁਪਨੇ ਜਿਉਂਦੇ ਰੱਖੋ, ਕੀਪ ਯੋਰ ਡ੍ਰੀਮਜ਼ ਅਲਾਈਵ। ਤੋਂ ਆਉਂਦੇ ਐਤਵਾਰ ਫਿਰ ਮਿਲਾਂਗੇ। ਗੀਤ ਸੁਣਦੇ ਹਾਂ ਇੱਕ।